ਔਰ ਜ਼ੰਗਾਦੀਆ ਜ਼ਰਾ ਆਉ ਅੰਮੇ ਹੋ ਗਿਆ ਵੇਲਾ ਨਹੀਂ ਹੁਣ ਸਾਬ ਕੋ ਬਚਾ ਸਾਉ ਮਾ ਬ੍ਰਾਹਿਮ ਕੋ ਆਸਮ ਕਸਾ ਬ੍ਰਾਹਿਮ ਕੋ ਕੋ ਕੋਤਰਾ ਨੀ ਹੋ ਮਾ ਇਹ ਬਲਾ ਬੀ ਹੋ ਜੋ ਕੋ ਕੋ ਰਿਆ ਕੋ ਫੁਰਾ ਨੀ ਮਾ ਨਾ ਸੇ ਅਮਨ ਇਲੁਨ ਕਾ ਹੋ ਮਾ ਨਾ ਸੁਨ ਤੇ ਤਾ ਨੋ ਨੋ ਨਾ